0: Speak Net presents Stories for Children!
1: Guru Gobind Singh Ji, the Great Archer. Guru Gobind Singh Ji was a great saint and teacher.
2: Ang Sang Wahe Guru.
1: He taught the Sikhs to love God, meditate on the Creator, and also to train their bodies.
2: Practice, yes. Keep practicing.
1: He knew that it was important not only to have a strong mind, but to have a strong body so that the Sikhs could fight to defend the weak and restore justice in the world. Guru Gobind Singh Ji was an expert archer who could shoot an arrow further than anyone else. One day, the Guru was standing on the top of the Anandpur fortress, watching the Mughal army through his telescope. The army of the Mughal emperor, Aurangzeb, had laid siege to the fortress and were camped about 2 miles from the fort walls of Anandpur Sahib. Two Mughal generals named Zabardast Khan
3: I see where you're going with this move.
1: And Wajir Khan were playing a game of chess under the shade of a tree. They were surrounded by people and didn't know that Guru Gobind Singh was watching them. The Guru picked up his bow, loaded an arrow, and shot the arrow towards the group. The arrow soared through the sky and came down hard into the wooden leg of the manji, the platform, on which the generals were sitting. They all looked around in panic.
4: It's an arrow! Oh,
5: run there, come back! What is this?
1: Wajir Khan pulled the arrow out of the leg with his hand shaking.
6: Who would dare shoot an arrow at us? We are lucky that the arrow did not strike someone. Whoever shot it must be found and punished.
1: One of the men watching the chess game stood up and approached the manji where the two generals had sat.
7: Generals?
1: His name was Raja Ajmer Chand, and he was helping the Mughals. He lived near Anandpur up in the hills, and he immediately recognized this arrow.
7: This is the arrow of Guru Gobind Singh. I am sure of it.
1: Zabardast Khan was furious.
8: How can you be so sure that this is the arrow of the Guru? There is no way he or any man could be within shooting range. They would have been seen by the guards and captured.
1: Raja Ajmer Chand spoke again.
7: This can only be the arrow of Guru Gobind Singh. It has gold on it. This cannot belong to anyone except the Guru. But I am puzzled. Where did he shoot this arrow from?
1: Another man watching the chess game was the Raja of Mandi. He had heard many tales of Guru Gobind Singh's bravery and courage. He spoke to the generals.
9: Guru Gobind Singh is a very brave man. The arrow must have been shot from the top of the Anandpur fortress. There's no other explanation.
1: The generals laughed.
10: Yeah, right. 2 miles.
1: Zabardast Khan looked at the Raja of Mandi and replied,
8: "You fool! The fortress is over 2 miles from here. How is it possible for an arrow to be shot that far? The arrow must have come from somewhere else."
9: "General, with all due respect, I have heard that the arrows of Guru Gobind Singh have traveled much further than 2 miles. The Guru has special powers. 2 miles is not too much for him."
1: The group of people watching the chess game were very impressed.
11: Wow! Over 2 miles! I've never heard of anyone shooting an arrow that far before.
12: I don't know, it's not possible.
1: Annoyed, Wajir Khan stood up.
6: Silence, all of you!
13: Oh, yes, sir, yes, sir. Right away, sir.
6: Let us thank Allah that we were not hit by this arrow. It is the merciful Allah that has performed this miracle and spared our lives. Now sit down and let us continue our game.
1: Not a moment later, a second arrow soared through the air and hit the same leg of the manji in the exact same spot the first arrow had landed.
4: Oh, where'd that come from?
14: Oh my God!
1: A short while later, they slowly came out from their hiding places.
8: Come out. It's safe.
3: What's this? There's a message tied to this arrow.
1: He untied the paper from the arrow and began to read the Guru's message, which was beautifully written in Persian.
8: Wow! Look at this writing! What a beautiful letter! Written in the language of kings!
2: This is no miracle. I am not in favor of performing miracles. This is pure discipline of practice. You have the wrong impression. I was not trying to kill Zabardast Khan or Wajir Khan. The first arrow was not meant to kill either of you.
1: The generals were shocked.
8: Wow! I can't believe this! He probably could have killed us, but he decided not to.
3: Wow.
1: The Guru had shown the Mughals that the Sikhs were not going to surrender to the Mughal Emperor Aurangzeb. It also reminds us that we should concentrate on training ourselves to become physically powerful, as well as meditating upon God.
2: Always practice.
1: It is important that the mind and body are prepared for combat, so that if the need arises, you can fight courageously for justice and the rights of fellow human beings.
2: I do not love you for being a Sikh. I love you for your discipline.
14: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
15: ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
14: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
15: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
14: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
15: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
14: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
15: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
14: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
15: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
9: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
14: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
9: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
15: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖ਼ਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
9: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
15: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
9: ਅੱਛਾ, ਹੁਣ ਤੁਹਾਨੂੰ ਸਮਝ ਆ ਗਈ ਹੈ। ਜੋ ਹੈ ਸੋ ਹੈ। ਮਹਾਰਾਜ ਦਾ ਕਹਿਣਾ ਮੰਨਣਾ ਸਾਡੇ ਦੋਹਾਂ ਦੇ ਹਿੱਤ ਵਿੱਚ ਹੈ। ਹੁਣ ਸਬਰ ਰੱਖੋ ਅਤੇ 6 ਮਹੀਨੇ ਆਰਾਮ ਕਰੋ। ਆਪਣਾ ਚਿੱਤ ਗੁਰਾਂ ਦੇ ਚਰਨਾਂ ਵਿੱਚ ਲਾਓ।
15: ਬੇਸ਼ੱਕ ਮੈਂ ਗੁਰੂ ਜੀ ਦਾ ਸਿਮਰਨ ਕਰਾਂਗਾ।
14: ਇਸ ਦੌਰਾਨ ਕੁਦਰਤ ਆਪ ਹੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ਵਿੱਚ ਸੀ। ਉਸ ਰਾਤ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ ਅਤੇ ਉਹਨਾਂ ਦੇ ਗੁਆਂਢੀਆਂ ਨੇ ਪੁੱਛਿਆ,
16: ਤੁਸੀਂ ਅੱਜ ਰਾਤ ਦਾ ਖਾਣਾ ਕਿਉਂ ਨਹੀਂ ਬਣਾਇਆ?
14: ਅਤੇ ਪਤਨੀ ਨੇ ਜਵਾਬ ਦਿੱਤਾ,
17: ਜਿਹੜਾ ਸਾਡੇ ਲਈ ਕਮਾਉਂਦਾ ਸੀ ਉਹ ਤਾਂ ਚਲਾ ਗਿਆ। ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ। ਹੁਣ ਤਾਂ ਰੱਬ ਹੀ ਉਸਦੀ ਹਾਲਤ ਜਾਣਦਾ ਹੈ। ਸਾਡਾ ਖਾਣਾ ਜਾਂ ਭੁੱਖੇ ਰਹਿਣਾ ਹੁਣ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਦੇਣ ਵਾਲਾ ਦੇਵੇ ਤਾਂ ਅਸੀਂ ਪਕਾਵਾਂਗੇ ਅਤੇ ਖਾਵਾਂਗੇ, ਨਹੀਂ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ।
14: ਗੁਆਂਢੀਆਂ ਨੇ ਸੋਚਿਆ ਕਿ ਇਹ ਠੀਕ ਨਹੀਂ ਸੀ। ਕਿ ਉਹਨਾਂ ਕੋਲ ਭੋਜਨ ਨਹੀਂ ਸੀ?
16: ਤੁਸੀਂ ਜ਼ਿਆਦਾ ਦੇਰ ਭੁੱਖੇ ਨਹੀਂ ਰਹੋਗੇ, ਅਸੀਂ ਤੁਹਾਡੀ ਮਦਦ ਕਰਾਂਗੇ, ਅਸੀਂ ਕੁਝ ਪ੍ਰਬੰਧ ਕਰਦੇ ਹਾਂ।
14: ਅਤੇ ਸ਼ੁਰੂਆਤ ਲਈ ਹਰ ਪਰਿਵਾਰ ਉਹਨਾਂ ਲਈ ਆਟੇ ਦਾ ਇੱਕ ਥੈਲਾ ਲਿਆਇਆ। ਗੁਆਂਢ ਵਿੱਚ 50 ਘਰ ਸਨ, ਇਸ ਲਈ 50 ਬੋਰੀਆਂ ਆਟਾ ਇਕੱਠਾ ਹੋ ਗਿਆ। ਇਸ ਤੋਂ ਲੰਬੇ ਸਮੇਂ ਵਾਸਤੇ ਰੋਟੀਆਂ ਬਣਾਉਣ ਲਈ ਕਾਫੀ ਆਟਾ ਜਮ੍ਹਾਂ ਹੋ ਗਿਆ। ਫਿਰ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਦੋਵੇਂ ਪੁੱਤਰ ਮਾਹਰ ਕਾਰੀਗਰਾਂ ਦੇ ਸਹਾਇਕ ਬਣ ਗਏ। ਉਹ ਆਪਣਾ ਪੈਸਾ ਕਮਾਉਣ ਲੱਗ ਪਏ। ਇੱਕ ਔਰਤ ਨੇ ਧੀ ਅਤੇ ਉਸਦੀ ਮਾਂ ਨੂੰ ਸਿਲਾਈ ਕਢਾਈ ਦੇ ਪਾਠ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਿੱਖ ਗਏ ਉਹ ਵੀ ਕਮਾਈ ਕਰਨ ਲੱਗ ਗਏ। ਹੁਣ ਭੋਜਨ ਦੀ ਕੋਈ ਸਮੱਸਿਆ ਨਹੀਂ ਸੀ, ਉਹ ਰੋਜ਼ੀ ਰੋਟੀ ਕਮਾਉਣ ਲੱਗ ਪਏ। ਇਸ ਤਰ੍ਹਾਂ ਪੂਰੇ 6 ਮਹੀਨੇ ਬੀਤ ਗਏ। ਵਾਪਸ ਕੋਠੀ 'ਤੇ ਗੁਰਸਿੱਖ ਨੇ ਕਿਹਾ,
15: ਸਮਾਂ ਖਤਮ ਹੋ ਗਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਗੁਰੂ ਦਾ ਹੱਥ ਸਦਾ ਤੁਹਾਡੇ ਸਿਰ ਤੇ ਬਣਿਆ ਰਹੇ।
18: ਮੈਂ ਆਜ਼ਾਦ ਹਾਂ, ਮੈਂ ਜਾ ਸਕਦਾ ਹਾਂ। ਮੈਂ ਹੁਣ ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ।
14: ਉਹ ਤੁਰੰਤ ਉਹਨਾਂ ਨੂੰ ਦੇਖਣ ਲਈ ਦੌੜਿਆ। ਉਹ ਬਹੁਤ ਚਿੰਤਤ ਸੀ ਕਿ ਕਿਤੇ ਉਹ ਜ਼ਿੰਦਾ ਵੀ ਹਨ ਜਾਂ ਨਹੀਂ। ਜਦੋਂ ਉਸਨੇ ਉਹਨਾਂ ਨੂੰ ਦੇਖਿਆ ਤਾਂ ਉਸਦਾ ਦਿਲ ਬਾਗ ਬਾਗ ਹੋ ਗਿਆ।
18: ਮੇਰੇ ਪਿਆਰੇ, ਤੁਸੀਂ ਠੀਕ ਹੋ? ਮੈਂ ਤੁਹਾਡੇ ਬਾਰੇ ਬਹੁਤ ਚਿੰਤਤ ਸੀ। ਰੱਬ ਦਾ ਧੰਨਵਾਦ, ਤੁਸੀਂ ਠੀਕ ਹੋ।
14: ਉਹ ਸਿਰਫ ਜ਼ਿੰਦਾ ਹੀ ਨਹੀਂ ਸਨ, ਸਿਹਤਮੰਦ ਵੀ ਸਨ। ਅਸਲ ਵਿੱਚ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਦਰੁਸਤ ਲੱਗਦੇ ਸਨ, ਉਸਦੀ ਪਤਨੀ ਨੇ ਕਿਹਾ।
17: ਜਦੋਂ ਤੁਸੀਂ ਗਵਾਚ ਗਏ ਸੀ, ਸਾਰੇ ਗਵਾਂਢੀਆਂ ਨੇ ਸਾਨੂੰ ਭੋਜਨ ਪ੍ਰਦਾਨ ਕਰਨ ਲਈ ਯੋਗਦਾਨ ਪਾਇਆ। ਫਿਰ ਉਹਨਾਂ ਨੇ ਸਾਨੂੰ ਸਿਖਲਾਈ ਦਿੱਤੀ ਤਾਂ ਜੋ ਅਸੀਂ ਕੰਮ ਕਰ ਸਕੀਏ। ਸਾਡੇ ਸਾਰਿਆਂ ਦੀ ਕਮਾਈ

0: ਅਤੇ ਸ਼ੁਕਰਗੁਜ਼ਾਰੀ ਨਾਲ ਦੁਬਾਰਾ ਮਿਲਣ ਗਿਆ।
1: हे सच्चे पातशाह, तुसीं मैनू नरक विच्चों कढ के मेरियां अखां सामने असलीयत लिया दित्ती है। मैं अपनी सारी उम्र अपने परिवार लई भोजन की चिंता विच गुजार दित्ती हुंदी, इस दी बजाए तुसीं मेरी जिंदगी नू बर्बाद होण तों बचा लिया है। मैं असल विच उन्हां दी सफलता विच इक रुकावट सी, अते जदों मैं दूर सी तां हर चीज़ की बहुतात सी। हुण मैं उही करांगा ਜਿਵੇਂ ਤੁਸੀਂ ਮੈਨੂੰ ਸਿਖਾਉਂਦੇ ਹੋ। ਤੁਹਾਡੀ ਰਹਿਮਤ ਸਦਕਾ ਮੈਨੂੰ ਸੱਚੀ ਸਮਝ ਅਤੇ ਆਨੰਦ ਪ੍ਰਾਪਤ ਹੋਇਆ ਹੈ।
0: ਸਾਰੀ ਜ਼ਿੰਦਗੀ ਪਰਿਵਾਰ ਦੀ ਚਿੰਤਾ ਵਿੱਚ ਬਤੀਤ ਕਰ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਂਦੇ ਹਨ ਅਤੇ ਰਾਹ ਤੋਂ ਭਟਕ ਜਾਂਦੇ ਹਨ। ਲੋੜ ਹੈ ਕਿ ਹੁਣ ਅਸੀਂ ਗੁਰੂ ਦੀ ਸਿੱਖਿਆਵਾਂ ਨੂੰ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੀਏ। ਸੇਵਾ ਅਤੇ ਸਿਮਰਨ ਕਰਨ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਹੁਣ ਤੋਂ ਹੀ ਆਪਣਾ ਧਿਆਨ ਗੁਰੂ ਵੱਲ ਲਾਈਏ ਅਤੇ ਆਪਣਾ ਜੀਵਨ ਸਫਲ ਬਣਾਈਏ। ਗੁਰੂ ਜੀ ਦੀ ਉਸਤਤ ਕਰਨ ਨਾਲ ਨਾ ਸਿਰਫ ਅਸੀਂ ਅਪਾਰ ਆਨੰਦ ਪ੍ਰਾਪਤ ਕਰਾਂਗੇ ਪਰ ਜ਼ਿੰਦਗੀ ਵਿੱਚ ਵੀ ਬਰਕਤਾਂ ਪ੍ਰਾਪਤ ਕਰਾਂਗੇ।

0: Hey, buddy, do you want to listen to another SeekNet story?
1: Yeah, I love the SeekNet stories. Let's start right now.
2: Once upon a time, a farmer's wife was sifting corn. And then a crow flew by and swooped off with the grain from her basket and perched on the branch of a tree nearby to eat it. The farmer's wife got really angry.
3: Why, you little...
2: She threw a mud ball at the bird. She had such good aim, the mud ball hit the crow, who fell to the ground. The grain of corn fell out of the crow's mouth, and it rolled under the roots of the great banyan tree. The farmer's wife ran up to the crow and grabbed it by the tail feathers.
3: Give me back my corn! Give me back my corn, or I'll eat you instead.
2: The poor bird was so afraid.
4: I'll get the grain of corn. I'll give it back to you. I promise. I promise.
2: He tried and tried to get the grain of corn.
4: I almost got it. I almost got it.
2: He tried some more.
4: I'm so close. I almost have it.
2: No matter what he tried, his beak couldn't quite reach the corn that he had dropped.
3: Why, you better get it.
4: Oh, no. Please don't eat me. I promise I'll get the corn. I promise. I promise.
2: So he flew off to find the woodcutter. And he said to the woodcutter,
4: Man, cut the tree. I can't get the corn to save my life. I'm the farmer's wife.
2: But the woodcutter refused to cut the old banyan tree. So the crow flew on to the king's palace. He flew into the window of the room where the king was sitting, and he said,
4: King, punish the man.
5: Oh,
4: he won't cut the tree. I can't get the grain to save my life from the farmer's wife.
2: But the king refused to punish the man.
6: No.
2: So the crow flew into the queen's quarters, and he said,
4: Queen, convince the king. He won't punish the man who won't cut the tree. I can't get the corn to save my life from the farmer's wife.
2: But the queen refused to convince the king. So the crow flew back out the window, and then he met a snake. And he said,
4: Snake, bite the queen. She won't convince the king, who won't punish the man, who won't cut the tree so I can't get the corn to save my life from the farmer's wife.
2: But the snake refused to bite the queen.
4: No, I will.
2: So the crow flew even further until he found a stick, and he said to the stick,
4: Stick, beat the snake. She won't bite the queen, who won't convince the king, who won't punish the man, who won't cut the tree, so I can't get the corn to save my life from the farmer's wife.
2: But the stick refused to beat the snake. So the crow flew on further, until he saw a fire burning. And he said,
4: Fire! Burn the stick! It won't beat the snake, who won't bite the queen, who won't convince the king, who won't punish the man, who won't cut the tree, so I can't get the corn to save my life from the farmer's wife!
2: But the fire refused to burn the stick. And the crow flew further on until he found some water. And he said,
4: Water, put out the fire. Who won't burn the stick? Who won't beat the snake? Who won't bite the queen? who won't convince the king, who won't punish the man, who won't cut the tree, so I can't get the corn to save my life from the farmer's wife.
2: But the water refused to put out the fire. So the crow flew on until he met an ox.
4: Ox, ox, drink up the water. Won't put out the fire, which won't burn the stick, which won't beat the snake, which won't bite the queen, who won't convince the king, who won't punish the man, who won't cut down the tree, so I can't get the grain of corn to save my life from the farmer's wife.
2: But the ox refused to drink the water. So the crow flew on till he saw a piece of rope. And he said to the rope,
4: "Rope, rope, tie up the ox. It won't drink the water, which won't put out the fire, which won't burn the stick, which won't beat the snake, who won't bite the queen, who won't convince the king, who won't punish the man, who won't cut down the tree, so I can't get my corn to save my life from the farmer's wife."
2: But the rope would not tie up the ox.
6: No!
2: So the crow flew on again until he met a mouse.
4: Mouse! Chew up the rope! Which won't tie up the ox, who won't drink the water, that won't put out the fire, that won't burn the stick, that won't beat the snake, that won't bite the queen, that won't convince the king, who won't punish the man, who won't cut the tree, so I can get the corn to save my life from the farmer's wife.
2: The little mouse looked up at the crow, and he said,
7: "Well, I say, good chap, you know, if I convince the rope will then tie up the ox, which will then drink the water. And the water would then put out the fire. The fire would then, it would burn the stick, you see. And then the stick, it would beat upon the head of the serpent. And the serpent would bite said queen. And then this queen would then convince upon the king. The king who would then punish the man. And the man, you see, he would cut down the great and most wonderful banyan tree."
4: "Exactly. Then I could save my life from the farmer's wife."
7: "Yes, yes, you see, my friend, the great banyan tree must not be cut, for then the tree cutter would have no dead branches to cut. And the king and queen would not have any place to sit in the shade." "And you see, the snake would not be able to climb upon its vines." "And the stick would have no twigs with which to play. And the fire would not be able to burn the dead leaves. And the water would have no roots to feed." "And you see, the ox would have nowhere to scratch its back upon the bark of the great banyan tree. And the rope would have no branches from which to hang."
2: The crow was amazed, and he asked,
4: But, it's the only thing I can do to save my life from the farmer's wife."
2: But the mouse was clever, and he said,
7: "Oh, heavens, dear crow, I'm sure there's another way. Come, meet my friend. He is very wise, and he will give us help."
2: Do you know who they went to ask? The crow and the mouse went to ask the great banyan tree. And the crow said to the old banyan tree,
4: I need the mouse to chew the rope, to tie the ox, to drink the water, to put out the fire, to burn the stick, to beat the snake, who will then bite the queen, and the queen will convince the king, and then the king will then punish the man.
5: Oh.
4: And then the man will cut you down so that I can get to my piece of corn that's under you and give it to the farmer's wife and save my life.
2: And the great banyan tree laughed.
6: Oh, come on now, little crow. That does not need to happen. Listen up, I got a much, much better idea.
4: Oh! I'll do anything to save my life from the farmer's wife!
6: Say, Mouse, word is that you are very, very sneaky. Is that true?
7: Why, yes it is, Great Banyan Tree. I'm quite sneaky if I don't say so myself.
6: Now, is it true that you can squeeze through any little old crack that there is?
7: That, once again, Great Banyan Tree, is also true. I can squeeze through any little old crack.
6: Well, then riddle me this, little mouse. Why don't you step down into my roots and see if you can't get that little piece of corn for our friend the crow?
2: So the mouse snuck into the roots of the great banyan tree and got the grain of corn. The crow gratefully took the grain of corn very carefully in his beak, and he flew back to the farmer's wife. The great banyan tree was still alive. The woodcutter still had branches to chop. The king and the queen still had shade to enjoy. The snake still had vines to climb. The stick still had twigs to play with. The fire still had leaves to burn. The water still had roots to feed. And the ox had bark to scratch his back. And the rope still had a tree to hang from.
3: Woohoo!
2: The farmer's wife smiled.
3: Ah.
2: She went back to sifting corn. The crow flew up and away, and everyone was happy. He finally understood that when you think only of yourself, life becomes hassle after hassle after hassle. But when you think of others, everything is taken care of.
6: And you know, come to think of it, the guru has something real important to say about this.
8: Sad sang sabhot nibera. By the company of the holy, all problems are ended.
0: That was a really good story. I liked it.
1: Yeah, me too. What was your favorite part?
9: Tell your friends about SeekNet stories. Yeah!
10: SeekNet ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖਨੈਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖਨੈਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
11: ਕਿ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ, ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ। ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
10: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
11: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲ ਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
12: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
11: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
10: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
12: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉੱਚੇਗਾ।
11: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
10: ਪਰ ਭਾਈ ਕਨ੍ਹਈਆ ਜੀ ਕੌਣ ਹਨ?
11: ਵਾਹਿਗੁਰੂ ਜੀ ਨੇ ਜਵਾਬ ਦਿੱਤਾ,
13: ਭਾਈ ਕਨ੍ਹਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।
11: ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸ ਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
14: ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ। ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
11: ਉਸ ਦਾ ਨਾਮ ਸੀ ਕਨ੍ਹਈਆ।
14: ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।
11: ਆਪਣੀ ਦ੍ਰਿਸ਼ਟੀ ਵਿੱਚ ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ ਆਨੰਦਪੁਰ ਸਾਹਿਬ ਤੇ ਹਮਲਾ ਬੋਲ ਰਹੀ ਸੀ। ਉਸ ਨੇ ਦੇਖਿਆ ਕਿ ਜੰਗ ਦੀ ਉਸ ਹਫੜਾ ਦਫੜੀ ਵਿੱਚ ਭਾਈ ਕਨ੍ਹਈਆ ਜੀ ਜ਼ਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ ਅਤੇ ਨਾਲ ਹੀ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ।
15: ਮੈਂ ਮਰ ਰਿਹਾ ਹਾਂ, ਮੈਨੂੰ ਪਾਣੀ ਦਿਓ, ਕਿਰਪਾ ਕਰਕੇ ਪਾਣੀ।
14: ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।
11: ਉਸ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਈ ਕਨ੍ਹਈਆ ਜੀ ਦੁਸ਼ਮਣ ਸਿਪਾਹੀਆਂ ਦੀ ਵੀ ਮਦਦ ਕਰ ਰਹੇ ਸਨ। ਇਹ ਚੰਗਾ ਕੰਮ ਲੱਗਦਾ ਹੈ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਇਹਨਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਭਾਈ ਕਨ੍ਹਈਆ ਜੀ ਗੁਰੂ ਸਾਹਿਬ ਦੇ ਸਨਮੁਖ ਸਨ ਤਾਂ ਉਹਨਾਂ ਨੇ ਇਹ ਸਭ ਦੇ ਸੱਚ ਹੋਣ ਬਾਰੇ ਪੁੱਛਿਆ ਕਿ ਉਹ ਸੱਚਮੁੱਚ ਦੁਸ਼ਮਣ ਦੀ ਮਦਦ ਕਰ ਰਹੇ ਸਨ, ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ,
16: ਕੀ ਇਹ ਸੱਚ ਹੈ? ਫਿਰ ਸਿਮਰਨ ਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁਝ ਨਿਵੇਕਲਾ ਮਹਿਸੂਸ ਹੋਇਆ, ਜੋ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸ ਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।
17: ਜੀ ਹਾਂ ਗੁਰੂ ਸਾਹਿਬ, ਇਹ ਜੋ ਕਹਿ ਰਹੇ ਨੇ ਉਹ ਸੱਚ ਹੈ। ਜਦੋਂ ਮੈਂ ਕਿਸੇ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ ਰੱਬ ਹੀ ਦਿਸਦਾ ਹੈ। ਮੈਂ ਕਿਵੇਂ ਉਹਨਾਂ ਦੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ।
16: ਗੁਰੂ ਸਾਹਿਬ ਦੇ ਇਸ ਸੰਤਮਈ ਮਨੁੱਖ ਨੂੰ ਸੁਣ ਕੇ ਸਿਮਰਨ ਦੀਆਂ ਅੱਖਾਂ ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ। ਗੁਰੂ ਜੀ ਨੇ ਹਾਮੀ ਭਰੀ। ਉਹਨਾਂ ਨੇ ਭਾਈ ਕਨਹੱਈਆ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਈ ਕਨਹੱਈਆ ਜੀ, ਤੁਸੀਂ ਜੋ ਕੀਤਾ ਬੜਾ ਹੀ ਚੰਗਾ ਕੀਤਾ। ਤੁਸੀਂ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਗੁਰੂ ਜੀ ਨੇ ਭਾਈ ਕਨਹੱਈਆ ਜੀ ਨੂੰ ਇੱਕ ਦਵਾਈ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਦਵਾਈ ਦੀ ਮਦਦ ਨਾਲ ਜ਼ਖਮੀਆਂ ਦੀ ਸੇਵਾ ਕਰੋ।
17: ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਜੀ, ਅਤੇ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ।
16: ਜਿਵੇਂ ਹੀ ਸਿਮਰਨ ਦੀ ਅੱਖ 'ਚੋਂ ਇੱਕ ਹੰਝੂ ਡਿੱਗਿਆ ਤਾਂ ਉਸ ਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ।
10: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
16: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
10: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
12: ਦੁਬਾਰਾ ਬੋਲੋ।
10: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
12: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
16: ਇੱਕ ਵਾਰ ਫਿਰ ਰੋਸ਼ਨੀ ਚਮਕੀ। ਸਿਮਰਨ ਨੇ ਆਪਣੀਆਂ ਅੱਖਾਂ ਖੋਲੀਆਂ।
10: ਵਾਹ!
16: ਉਸ ਪਲ ਵਿੱਚ ਉਸ ਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸ ਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈ ਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ।
10: ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ ਹੈ।
18: ਤੁਸੀਂ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ।
10: ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਪਿਆਰ ਜ਼ਰੂਰ ਉਪਜੇਗਾ, ਇਸ ਕਰਕੇ ਮੈਨੂੰ ਸਿਰਫ ਰੁੱਖ ਲਗਾਉਣੇ ਨੇ ਅਤੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਮੰਤਰ ਨੂੰ ਜਪਣਾ ਹੈ।
16: ਉਹ ਉਸੇ ਸਮੇਂ ਬਾਜ਼ਾਰ ਗਏ ਅਤੇ ਕੁਝ ਰੁੱਖਾਂ ਦੇ ਬੀਜ ਖਰੀਦ ਲਿਆਏ। ਫਿਰ ਉਹਨਾਂ ਨੂੰ ਬੀਜਣ ਲਈ ਉਹ ਘਰ ਵਾਪਸ ਆ ਗਏ। ਪੂਰਾ ਸਮਾਂ ਉਹ ਜਿੰਨਾ ਹੋ ਸਕਿਆ ਉਸ ਮੰਤਰ ਨੂੰ ਦੁਹਰਾਉਂਦੀ ਰਹੀ।
10: ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ। ਜਿਵੇਂ ਭਾਈ ਕਨਹੱਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
16: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
18: ਹੈ ਇਹ ਕੀ? ਇਹ ਰੁੱਖ ਕਿੱਥੋਂ ਆ ਗਏ?
10: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
16: ਇਹ ਚਮਤਕਾਰ ਸੀ। ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
18: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਅਜੇ ਬੀਜ ਬੀਜੇ ਸਨ।
10: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
16: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
19: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
10: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ, ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
11: ਤਾਂ ਦੁਨੀਆਂ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਹਨਾਂ ਨੇ ਭਾਈ ਕਨ੍ਹਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ, ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਹਨਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉਗਣੇ ਸ਼ੁਰੂ ਹੋ ਗਏ।
8: So do I see the one and all. Dhan Wahe Guru.
20: Jidda Pai Kanhaiya Ji Samjan Ek Onkar Ohi Nazar Nal Dekha Main Sarya Nu Iksar.
21: Zheng Ru Pai Kanhaiya Kan Dao Ek Onkar Yang Wai Kan Dao Liben Dhan Wahe Guru.
22: Como Pai Kanhaiya Vea Ek Onkar, Yo También Veo Al Uno En Todos. Dhan Wahe Guru.
23: Como Pai Kanhaiya Puat Ek Onkar, Yo Veo Si
11: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
10: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
11: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ, ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆਂ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ। ਲੋਕ ਖੁਸ਼ ਅਤੇ ਆਨੰਦਦਾਇਕ ਹੋ ਗਏ ਅਤੇ ਇਸ ਸਭ ਲਈ ਉਸ ਇੱਕ ਰੱਬ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।
10: ਇਹ ਤਾਂ ਬਹੁਤ ਹੀ ਸਿੱਖਿਆ ਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।

0: ਸਿੱਖਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
1: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
2: ਕੌਣ? ਅੱਛਾ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
1: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
3: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
2: ਵਾਹਿਗੁਰੂ ਵਾਹਿਗੁਰੂ।
1: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
2: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
1: ਘਰੋਂ ਚੱਲਣ ਲੱਗਿਆ ਉਸਨੇ ਆਪਣੀ ਘਰ ਵਾਲੀ ਨੂੰ ਕਿਹਾ,
2: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
4: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
2: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
1: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
0: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਹਾਂ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
2: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
1: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
0: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
2: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਸਮਾਂ ਬਿਤਾਵਾਂਗਾ।
0: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇ।
1: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
0: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
5: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
0: ਕੀ ਉਹਨਾਂ ਨੇ ਸਾਰੀ ਭੇਟਾ ਸਵੀਕਾਰ ਕੀਤੀ?
5: ਭੇਟਾ? ਕਿਹੜੀ ਭੇਟਾ? ਅੱਛਾ, ਮਿਠਾਈਆਂ। ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਬਹੁਤ ਆਸ਼ੀਰਵਾਦ। ਹਾਂ
1: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ। ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ। ਹਰ ਰੋਜ਼ ਉਹ ਦੋਵੇਂ ਕੰਮ ਤੋਂ ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਅਲੱਗ ਅਲੱਗ ਰਾਹਾਂ ਤੇ ਚਲੇ ਜਾਂਦੇ। ਇੱਕ ਗੁਰੂ ਜੀ ਕੋਲ ਉਹਨਾਂ ਦੇ ਵਚਨ ਸੁਣਨ,
6: ਵਾਹਿਗੁਰੂ
1: ਸ਼ਬਦ ਗਾਉਣ,
6: ਵਾਹਿਗੁਰੂ ਵਾਹਿਗੁਰੂ
1: ਦਾਨ ਕਰਨ ਅਤੇ ਸਾਧ ਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ ਅਤੇ ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਪੇਟਾਂ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸ ਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖਰਾਬ ਕਰਦੇ ਸਨ। ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ। ਆਖਰ ਵਿੱਚ ਇੱਕ ਦੋਸਤ ਨੇ ਕਿਹਾ,
2: ਮੇਰੀ ਗੱਲ ਸੁਣ, ਤੂੰ ਆਪਣਾ ਸਾਰਾ ਸਮਾਂ ਗੁਰੂ ਜੀ ਦੇ ਕੋਲ ਚੰਗੇ ਕੰਮ ਕਰਦੇ ਹੋਏ ਬਿਤਾਉਣਾ, ਜਦਕਿ ਮੈਂ ਆਪਣੀ ਪਤਨੀ ਨੂੰ ਝੂਠ ਬੋਲਦਾ ਹਾਂ ਅਤੇ ਮੈਂ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਅਤੇ ਮੈਂ ਵੀ ਉਹੀ ਹਾਂ, ਤਾਂ ਫਿਰ ਕੀ ਫ਼ਰਕ ਪੈਂਦਾ ਕਿ ਅਸੀਂ ਚੰਗਾ ਕਰੀਏ ਜਾਂ ਮਾੜਾ? अपनी जिंदगी तां ओवें है जिवें पहला सी।
1: दूजे दोस्त ने कहा, आओ आपां इह सवाल उस ईश्वर तों पुछिए, मैनूं विश्वास है कि आपां नूं सही उत्तर मिलेगा। कल नूं मेरे गुरु जी दे मिलण तों बाद अते तेरे ओ सब कुछ करण तों बाद जो तू करदा है, आपां इत्थे ही मिलदे हां, आपां इस रुख हेठां ही मिलांगे अते आपां नूं जवाब अपने आप मिल जाएगा।
2: इंज ही करदे हां, मैं देखण लई उत्सुक हां कि की होण वाला है।
1: ठीक है मेरे दोस्त, हुण आपां कल ही मिलांगे। अगले दिन ओ गुरु जी कोल गया अते संगत दी निघी गोद विच बह के उसने रूहानी वचन सुने अते गुरबाणी दा गायन कीता। दूजा दोस्त उसे ही औरत कोल दोबारा गया। ओ इंसान जो हमेशा माड़े काम करदा रहा, तय हुए टिकाने ते पहला ही पहुंच गया।
2: कि तू इत्थे है दोस्त? नहीं।
1: उन्हें इंतजार कीता, होर इंतजार कीता, अते जदों ओ इंतजार कर कर के अक गया तो उसने मिट्टी विच कुछ लकीरां खिचणियां शुरू कर दितियां। मिट्टी विचों उसनू सोने दा एक टुकड़ा मिलिया।
2: सोना?
1: उसने होर खोदिया, ओनू कुजा मिलिया। उसने सोचिया,
2: अज मेरा दिन चंगा है, हो सकदा है इत्थे होर भी सोना होवे।
1: पर उस कुजे दे अंदर सिर्फ कौड़ा सी।
2: कौड़ा? ओहो, ए ता बड़ा निराशाजनक है, पर शुक्र है मैनू एक सोने दा टुकड़ा ता मिलिया, चलो यही सही है।
1: फिर थोड़ा समा इंतजार करण तो बाद दूजा दोस्त गुरु जी दी संकट तो वापस आया।
7: ओह,
1: ओ लंगड़ा रहा सी।
7: आए मेरा पैर।
2: की हो गया तैनू?
7: मैं गुरु जी दी संगत तो होके वापस पैदल चल के आ रहा सी, अते मैं तिलक गया ते मेरा पैर एक वड्डे कंडेदार झाड़ी ते पै गया। ओ मेरे पैर दे विच डूंगा खुब गई, माड़ी किस्मत आ मेरी।
1: ओह, दोवे ही बड़ी उलझन विच सन।
2: ऐस गाल दी कोई समझ नहीं लग रही। असी उस ईश्वर तो पुछया कि साडे चंगे जां माड़े कर्मां नाल कोई फर्क पैंदा है, अते कि ए ओदा जवाब है, मैं बुरा कीता, मैनू सोना मिलिया, जद कि तू चंगा कीता अते तैनू सट वज गई।
1: मैनू विश्वास है कि ईश्वर ने सही जवाब ही दिता होवेगा।
2: मैनू ए जवाब बिल्कुल भी समझ नहीं आया, इसदा की मतलब होया?
1: मैं भी मंदा हां कि मैनू भी इसदी समझ नहीं लगी। आपां नू गुरु जी कोल जाना चाहिदा है, ओ सानू इनू समझाण विच मदद करनगे। अगले दिन ओह दोवें गुरु नानक देव जी कोल गए। गुरु जी, मैं हर रोज तुहाडे कोल आउंदा हां, अते मेरा दोस्त भी हर रोज अपने परिवार नू यही दसदा है कि ओ तुहाडे कोल आउंदा है, पर इस दी बजाए ओह उस औरत कोल जांदा है जिसने इस नू झांसे विच पाया ते गुमराह कीता होया है।
3: उसने सारी स्थिति बारे विस्तार नाल दसिया, किवें उन्हां दोवां ने अपना अपना समा बिताया अते किवें उस नू सट वज गई अते उस दे दोस्त नू सुना लब गया।
1: सो असी दोवें उलझण विच हां, तुसीं इस दे राहीं सानू की संदेशा देना चाहुंदे हो?
3: गुरु जी ने अपनी डूंगी दूरदर्शता नाल समझाया कि अपनी पिछली जिंदगी विच चंगा दोस्त एक लुटेरा सी अते उसने लोकां कोलों बहुत कुछ लुटिया। उसने बहुत सारे झूठ बोले अते बहुत माड़े काम भी कीते। इस मौजूदा जिंदगी विच उसकी मौत कंडा चुभण करके लिखी हुई सी, पर उसने बहुत प्रगति कीती अते अपने समय की वरतों चंगे तरीके नाल कीती अते अपना मन उस ईश्वर दे पवित्र नाम नाल साफ कर लिया। ओ पवित्र संगत विच रच मिच गया अते अपने बहुत सारे माड़े कर्म तो लए। इस दे अपने उपर कीते कर्मा कारण इस दे कर्म इस हद तक ठीक हो गए कि मरण दी बजाए उस नूं सिर्फ पैर ते ही सट लगी।
1: वाहे गुरु, गुरु जी मैं तुहाडा धन्नवादी हां, अते मेरा दोस्त?
3: गुरु जी ने अपनी डूंगी दूरदर्शता नाल फेर तो समझाउंदे होए कहा कि अपनी पुरानी जिंदगी विच माड़ा दोस्त एक भला इंसान सी। ओ दूजियां नाल अपना सब कुछ सांझा करदा सी। एक वार ऐस ने एक संत आदमी नू सोने दा एक टुकड़ा दिता सी। उस श्रद्धा अते साफ दिली कारण सोने दा ओ सिक्का कई गुणा ज्यादा वध गया। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾਂ ਵਿੱਚ ਡਿੱਗ ਪਏ।
2: ਵਾਹਿਗੁਰੂ
6: ਵਾਹਿਗੁਰੂ।
3: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ 'ਚ ਮਿਲਦਾ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁੱਖ ਦੁੱਖ ਪੂਰਬ ਜਨਮ ਕੇ ਕੀਏ, ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। ਸੋ ਜਾਣੈ ਜਿਨ ਦਾ ਤੈ ਦੀਏ। ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ। ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
0: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।
8: Hey buddy, do you want to listen to another SeekNet story?
9: Yeah, they're awesome!
10: The World Play. Hey there folks, this is Harijot Singh. Let me ask you a question. Do you know why your soul chose to be born in a human body? Well, it's because it wanted to. It got a body so that it could have a human experience. It wants to experience something very special. Most people don't remember exactly what that special something is, do we? Does everyone remember exactly what their soul wants to experience in this life? No. And that's okay, because if we remembered what the soul wanted to experience, well, that might spoil the surprise of discovering it for ourselves, wouldn't it? Let me tell you a story. Once there was a very sweet lady who had a really good idea.
11: Aha!
10: She knew that it was such a good idea, if everyone heard it, they would feel much, much better. This idea could really change people's lives. In fact, she thought, this is a really great idea.
11: If I just tell people my idea, they may not understand it. What should I do?
10: So she meditated on it for a little while.
11: I can't just tell people this idea. I need to find a way to show them this idea.
10: Aha! And then she came up with how to do it.
11: I know. I'll make a play. There'll be a hero, there'll be drama, it'll be funny. Most importantly, people will watch it and they will understand my idea. And they will feel better.
10: Well, she was really excited. And the first thing she had to do was to write the play. And so she began writing and writing and writing away. And she wrote the most exciting and entertaining play that she could.
11: People will be so entertained. It'll be fun. My idea will really help people. It'll be so great.
10: And then she had to hire some actors to be in the play.
12: Hi, I came to play the part of one, hero guy? Hero guy, yeah, is that?
11: Yes. Why don't you go ahead and read this line?
12: Oh, I can start. Okay.
13: Have no fear. Hero like you've never seen before guy is here.
14: Am I in the right place? I came here to play the part of, Princess Girl?
11: Yeah, this is the place. Why don't you go ahead and start?
14: I'm like, yeah, you know, I was talking to my girlfriend the other day, and she was telling me, like, you know, okay, like, I need to meet this guy, this hero guy, and I was like, Barf. She's all like, hey, you know, he's really okay.
11: Okay.
14: You really got to meet him. So I'm
11: okay.
14: Like, yeah, okay.
11: Okay, that's
14: yeah.
11: That's good. You've got the part.
10: After she hired the actors, she had to rehearse the play every single day with them. The lady worked very hard to make it a good play. But pretty soon, everyone in the town was talking about it.
15: I heard that the play is so good that it shows us how the whole universe works.
16: I hear it's so good that everyone that sees it leaves happy.
15: I want to see the play.
16: Yeah, me too.
10: So the kids asked their parents.
15: Can I see the play? I heard it has a really good message. Please, please, can I?
16: I've been really good this week. Can I please, please have some money to buy a ticket?
10: And their parents let them see the play.
15: Yes!
16: Sweet!
10: They were so excited about the play, they went to see it on the first night it opened.
15: I'm so excited, I can't wait to see this.
16: I know, me too.
11: Ladies and gentlemen, Sadh Sangat Ji, I present to you my play, The Awesome.
10: And the play began. It was everything that they'd heard it would be. It was funny.
17: Oh, that's good.
10: It was entertaining.
15: Ooh. Ah.
10: It was moving.
15: Whoa.
10: And meaningful.
18: Just hearts bursting with emotion. It's so beautiful.
15: Yeah, wow, this is really good.
16: I know, right?

0: was a really nice story. For more, go to speaknut.com/story.
1: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
2: ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
1: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
2: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
1: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
2: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
1: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
2: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
1: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
2: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
3: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
1: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
3: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
2: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖ਼ਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
3: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
2: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
3: ਅੱਛਾ, ਹੁਣ ਤੁਹਾਨੂੰ ਸਮਝ ਆ ਗਈ ਹੈ, ਜੋ ਹੈ ਸੋ ਹੈ। ਮਹਾਰਾਜ ਦਾ ਕਹਿਣਾ ਮੰਨਣਾ ਸਾਡੇ ਦੋਹਾਂ ਦੇ ਹਿੱਤ ਵਿੱਚ ਹੈ। ਹੁਣ ਸਬਰ ਰੱਖੋ ਅਤੇ 6 ਮਹੀਨੇ ਆਰਾਮ ਕਰੋ। ਆਪਣਾ ਚਿੱਤ ਗੁਰਾਂ ਦੇ ਚਰਨਾਂ ਵਿੱਚ ਲਾਓ।
2: ਬੇਸ਼ੱਕ ਮੈਂ ਗੁਰੂ ਜੀ ਦਾ ਸਿਮਰਨ ਕਰਾਂਗਾ।
1: ਇਸ ਦੌਰਾਨ ਕੁਦਰਤ ਆਪ ਹੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ਵਿੱਚ ਸੀ। ਉਸ ਰਾਤ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ ਅਤੇ ਉਹਨਾਂ ਦੇ ਗੁਆਂਢੀਆਂ ਨੇ ਪੁੱਛਿਆ,
4: ਤੁਸੀਂ ਅੱਜ ਰਾਤ ਦਾ ਖਾਣਾ ਕਿਉਂ ਨਹੀਂ ਬਣਾਇਆ?
1: ਅਤੇ ਪਤਨੀ ਨੇ ਜਵਾਬ ਦਿੱਤਾ,
5: ਜਿਹੜਾ ਸਾਡੇ ਲਈ ਕਮਾਉਂਦਾ ਸੀ ਉਹ ਤਾਂ ਚਲਾ ਗਿਆ। ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ। ਹੁਣ ਤਾਂ ਰੱਬ ਹੀ ਉਸਦੀ ਹਾਲਤ ਜਾਣਦਾ ਹੈ। ਸਾਡਾ ਖਾਣਾ ਜਾਂ ਭੁੱਖੇ ਰਹਿਣਾ ਹੁਣ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਦੇਣ ਵਾਲਾ ਦੇਵੇ ਤਾਂ ਅਸੀਂ ਪਕਾਵਾਂਗੇ ਅਤੇ ਖਾਵਾਂਗੇ, ਨਹੀਂ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ।
1: ਗੁਆਂਢੀਆਂ ਨੇ ਸੋਚਿਆ ਕਿ ਇਹ ਠੀਕ ਨਹੀਂ ਸੀ। ਕਿ ਉਹਨਾਂ ਕੋਲ ਭੋਜਨ ਨਹੀਂ ਸੀ?
4: ਤੁਸੀਂ ਜ਼ਿਆਦਾ ਦੇਰ ਭੁੱਖੇ ਨਹੀਂ ਰਹੋਗੇ, ਅਸੀਂ ਤੁਹਾਡੀ ਮਦਦ ਕਰਾਂਗੇ, ਅਸੀਂ ਕੁਝ ਪ੍ਰਬੰਧ ਕਰਦੇ ਹਾਂ।
1: ਅਤੇ ਸ਼ੁਰੂਆਤ ਲਈ ਹਰ ਪਰਿਵਾਰ ਉਹਨਾਂ ਲਈ ਆਟੇ ਦਾ ਇੱਕ ਥੈਲਾ ਲਿਆਇਆ। ਗੁਆਂਢ ਵਿੱਚ 50 ਘਰ ਸਨ, ਇਸ ਲਈ 50 ਬੋਰੀਆਂ ਆਟਾ ਇਕੱਠਾ ਹੋ ਗਿਆ। ਇਸ ਤੋਂ ਲੰਬੇ ਸਮੇਂ ਵਾਸਤੇ ਰੋਟੀਆਂ ਬਣਾਉਣ ਲਈ ਕਾਫੀ ਆਟਾ ਜਮ੍ਹਾਂ ਹੋ ਗਿਆ। ਫਿਰ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਦੋਵੇਂ ਪੁੱਤਰ ਮਾਹਰ ਕਾਰੀਗਰਾਂ ਦੇ ਸਹਾਇਕ ਬਣ ਗਏ। ਉਹ ਆਪਣਾ ਪੈਸਾ ਕਮਾਉਣ ਲੱਗ ਪਏ। ਇੱਕ ਔਰਤ ਨੇ ਧੀ ਅਤੇ ਉਸਦੀ ਮਾਂ ਨੂੰ ਸਿਲਾਈ ਕਢਾਈ ਦੇ ਪਾਠ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਿੱਖ ਗਏ ਉਹ ਵੀ ਕਮਾਈ ਕਰਨ ਲੱਗ ਗਏ। ਹੁਣ ਭੋਜਨ ਦੀ ਕੋਈ ਸਮੱਸਿਆ ਨਹੀਂ ਸੀ, ਉਹ ਰੋਜ਼ੀ ਰੋਟੀ ਕਮਾਉਣ ਲੱਗ ਪਏ। ਇਸ ਤਰ੍ਹਾਂ ਪੂਰੇ 6 ਮਹੀਨੇ ਬੀਤ ਗਏ। ਵਾਪਸ ਕੋਠੀ 'ਤੇ ਗੁਰਸਿੱਖ ਨੇ ਕਿਹਾ,
3: ਸਮਾਂ ਖਤਮ ਹੋ ਗਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਗੁਰੂ ਦਾ ਹੱਥ ਸਦਾ ਤੁਹਾਡੇ ਸਿਰ 'ਤੇ ਬਣਿਆ ਰਹੇ।
2: ਮੈਂ ਆਜ਼ਾਦ ਹਾਂ, ਮੈਂ ਜਾ ਸਕਦਾ ਹਾਂ, ਮੈਂ ਹੁਣ ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ।
1: ਉਹ ਤੁਰੰਤ ਉਹਨਾਂ ਨੂੰ ਦੇਖਣ ਲਈ ਦੌੜਿਆ। ਉਹ ਬਹੁਤ ਚਿੰਤਤ ਸੀ ਕਿ ਕਿਤੇ ਉਹ ਜ਼ਿੰਦਾ ਵੀ ਹਨ ਜਾਂ ਨਹੀਂ। ਜਦੋਂ ਉਸਨੇ ਉਹਨਾਂ ਨੂੰ ਦੇਖਿਆ ਤਾਂ ਉਸਦਾ ਦਿਲ ਬਾਗ ਬਾਗ ਹੋ ਗਿਆ।
2: ਮੇਰੇ ਪਿਆਰੇ, ਤੁਸੀਂ ਠੀਕ ਹੋ? ਮੈਂ ਤੁਹਾਡੇ ਬਾਰੇ ਬਹੁਤ ਚਿੰਤਤ ਸੀ। ਰੱਬ ਦਾ ਧੰਨਵਾਦ, ਤੁਸੀਂ ਠੀਕ ਹੋ।
1: ਉਹ ਸਿਰਫ ਜ਼ਿੰਦਾ ਹੀ ਨਹੀਂ ਸਨ, ਸਿਹਤਮੰਦ ਵੀ ਸਨ। ਅਸਲ ਵਿੱਚ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਦਰੁਸਤ ਲੱਗਦੇ ਸਨ। ਉਸਦੀ ਪਤਨੀ ਨੇ ਕਿਹਾ,
5: ਜਦੋਂ ਤੁਸੀਂ ਗਵਾਚ ਗਏ ਸੀ ਸਾਰੇ ਗਵਾਂਢੀਆਂ ਨੇ ਸਾਨੂੰ ਭੋਜਨ ਪ੍ਰਦਾਨ ਕਰਨ ਲਈ ਯੋਗਦਾਨ ਪਾਇਆ। ਫਿਰ ਉਹਨਾਂ ਨੇ ਸਾਨੂੰ ਸਿਖਲਾਈ ਦਿੱਤੀ ਤਾਂ ਜੋ ਅਸੀਂ ਕੰਮ ਕਰ ਸਕੀਏ। ਸਾਡੇ ਸਾਰਿਆਂ ਦੀ ਕਮਾਈ ਨਾਲ ਹੁਣ ਅਸੀਂ ਬਹੁਤ ਸਫਲ ਹਾਂ। ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਵੱਧ ਹੈ। ਤੁਹਾਡੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਸੀ।
1: ਪਤਨੀ ਦੀ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਸਨੂੰ ਗੁਰੂ ਜੀ ਦੀ ਖੇਡ ਸਮਝ ਆ ਗਈ। ਉਸਨੇ ਸਮਝ ਲਿਆ ਕਿ ਗੁਰੂ ਜੀ ਨੇ ਸਾਰਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਉਸਨੂੰ ਵਿਸ਼ਵਾਸ ਹੋਵੇ। ਉਸਨੂੰ ਹੁਣ ਵਿਸ਼ਵਾਸ ਹੋਇਆ ਕਿ ਰੱਬ ਹੀ ਉਸਨੂੰ ਪ੍ਰਦਾਨ ਕਰਦਾ ਹੈ। ਉਹ ਗੁਰੂ ਜੀ ਦੀ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਦੁਬਾਰਾ ਮਿਲਣ ਗਿਆ।
2: ਹੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਨਰਕ ਵਿੱਚੋਂ ਕੱਢ ਕੇ ਮੇਰੀਆਂ ਅੱਖਾਂ ਸਾਹਮਣੇ ਅਸਲੀਅਤ ਲਿਆ ਦਿੱਤੀ ਹੈ। मैं अपनी सारी उम्र अपने परिवार लिए भोजन की चिंता विच गुजार दित्ती हुंदी। इस दी बजाए तुसी मेरी जिंदगी नूं बर्बाद होण तों बचा लिया है। मैं असल विच उन्हां दी सफलता विच इक रुकावट सी, अते जदों मैं दूर सी तां हर चीज़ की बहुतात सी। हुण मैं उही करांगा जिवें तुसी मैनूं सिखांदे हो। तुहाडी रहमत सदका मैनूं सच्ची समझ ते आनंद प्राप्त होया है।
1: सारी जिंदगी परिवार की चिंता विच बतीत कर देंदे हन। ओह अपनी जिंदगी का असली मकसद भुल जाते हैं अते राह तो भटक जाते हैं। लोड़ है कि हुण असी गुरु की सिख्यावां नूं पढ़िए अते अपनी जिंदगी विच अमल करिए। सेवा अते सिमरन करन नाल ही असी इस संसार समुंदर तो तर सकते हाँ। हुण तो ही अपना ध्यान गुरु वल लाइए अते अपना जीवन सफल बनाइए। गुरु जी की उस्तत करन नाल ना सिर्फ असी अपार आनंद प्राप्त करांगे पर जिंदगी विच भी बरकतां प्राप्त करांगे।

0: The story of... Well, it's a question. Sri Rama or Sri Ramdas? You see, Guru Amar Das had two daughters. The elder one, Bibi Bani, was married to Sri Rama. The younger one, Bibi Bhani, was married to Sri Ramdas. The two sons-in-law of the Guru lived at Gondwal. They were both good Sikhs. They both did their best to please the Guru with their work and their service. Some Sikhs began to ask one another, which of the two is dearer to the Guru? Whom does he consider to be better, Sri Rama or Sri Ramdas? The Guru understood what was passing in the Sikhs' minds, and so he decided to test the two publicly. The Sikhs would then see for themselves which of the two was better. One day, he said to Sri Rama, Rama, make a platform for me so that I may sit and watch as the tank is being dug. Well, this is what happened. He also went to Sri Ramdas and he asked him, Ramdas, will you please build a platform for me? This is the shape, this is the size that I want. I'd like to watch as the tank is being dug. This is the tank which surrounds the Golden Temple. But the Golden Temple had not yet been built. Well, both men began to build the platforms. When they were completed, the Guru came to see them. Sri Rama showed his work to the Guru and said,
1: I have made it exactly as you ordered. I am sure you will like it.
0: But the Guru shook his head and said, No, it is not well made. Pull it down and build it again. Sri Rama said in reply,
1: But holy sir, I have made it exactly according to your orders. It is well built and beautiful.
0: The Guru, however, said again, No, it is not to my satisfaction.
1: Well, Sri Rama agreed to do as he desired, but he did it very unwillingly.
0: He thought the Guru was wrong. Then the Guru went to see Sri Ramdas's platform. After seeing it, he said,
1: I don't like it. Pull it down and build another in its place.
0: Sri Ramdas made no reply. He at once began to pull down the platform and build another in its place. Both son-in-laws built the platforms again. When they were completed, the Guru came to see them.
1: He again said to each, I am not satisfied with your work. Pull down the platform and build another. Sri Rama said, I cannot see what is wrong with my platform. It is exactly like what you desired. But the Guru was firm. He said, pull it down and build another. Sri Rama was displeased, but he agreed to do as desired. On the other hand, Sri Ram Das bowed and said, I'm sorry for my failure to understand and carry out your orders properly. I shall try again. He began to do the work again. When the platforms were completed again, the Guru went to see them. He again said, they're not to my satisfaction. Pull them down and build them again. Upon this, Sri Rama said, I have done my best. I can do no better. And he refused to build the platform a fourth time. He said to himself, the Guru has become old. He says one thing today, he forgets it the next day and says something else. It's impossible to satisfy him. But Sri Ram Das accepted the Guru's orders most cheerfully. He pulled down the platform at once, and he built another in its place. The Guru is still not satisfied, even with that. So Sri Ram Das pulled it down and built another. No. Do it again. In this way, he pulled down and rebuilt the platform 7 times. Is this right, my lord? No. Pull it down, build it again. But the Guru was still not satisfied. Sri Ram Das fell at the Guru's feet and he said, I am a fool. I fail to understand your orders properly. Please let me try again. The Guru embraced him and said, you have come out successful in the tests. Then he said to his Sikhs, you have seen. Which of the two is the better Sikh? Ram Das is the perfect being. He is in every way fit to take my place. Soon afterwards, the Guru caused Sri Ram Das to bathe and to put on new clothes. He called his 2 sons and his principal Sikhs. He then said to them, Guru Nanak made the rule that the Guruship should go to the best person. I have found Sri Ram Das to be the most worthy. I now bestow the Guruship on him. The Guru got down from his throne and taking Sri Ram Das's arm, he seated him on it. Bhai Buddha put the tilak, the red mark of Guruship, on Sri Ram Das's forehead. Guru Amar Das placed a coconut and 5 pennies before him. And he bowed to him. The 5 pennies remind the Guru that he should teach anyone who comes to them
0: honestly, whether they give him 5 copper coins or 1,000 gold pieces. And the coconut reminds the guru that it should be very hard on the outside, like the coconut, but that a faithful student who honestly longs to learn about consciousness and about God should be fed by this beautiful, pure, sweet nectar which is inside of the coconut. Guru Amar Das walked around the throne 3 times. He then ordered his sons and all his Sikhs to bow before Sri Ram Das, who became Guru Ram Das, the 4th king of the Sikhs.
2: ਸਿੱਖ ਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖ ਨੇਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖ ਨੇਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
3: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ ਜਿਸ ਦਾ ਉਹ ਵੀ ਹਿੱਸਾ ਸੀ ਪਸੰਦ ਨਹੀਂ ਸੀ ਆਇਆ। ਨਹੀਂ, ਉਸ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਇਸ ਬਾਰੇ ਕੁਝ ਕਰਨਾ ਚਾਹੁੰਦੀ ਸੀ। ਅਗਲੀ ਸਵੇਰ ਉਹ ਗੁਰਦੁਆਰਾ ਸਾਹਿਬ ਗਈ ਅਤੇ ਸਿਮਰਨ ਕਰਨ ਲੱਗ ਪਈ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
3: ਜਲਦ ਹੀ ਉਹ ਇੱਕ ਸ਼ਾਂਤ ਅਵਸਥਾ ਵਿੱਚ ਪੁੱਜ ਗਈ। ਉਸ ਦੀਆਂ ਅੱਖਾਂ ਚੋਂ ਹੰਝੂ ਕੁਝ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਪਹਾੜਾਂ ਤੋਂ ਬਰਫ਼ ਦੇ ਗੋਲੇ ਡਿੱਗ ਰਹੇ ਹੋਣ। ਉਹ ਉਸੇ ਹੀ ਅਵਸਥਾ ਵਿੱਚ ਕਾਫ਼ੀ ਸਮੇਂ ਤੱਕ ਬੈਠੀ ਰਹੀ। ਅਚਾਨਕ ਉਸ ਦੇ ਸਾਹਮਣੇ ਅੱਖਾਂ ਨੂੰ ਚਕਾਚੌਂਧ ਕਰ ਦੇਣ ਵਾਲੀ ਇੱਕ ਰੋਸ਼ਨੀ ਪ੍ਰਗਟ ਹੋਈ ਅਤੇ ਜਲਦ ਹੀ ਸਿਮਰਨ ਆਪਣੇ ਸਾਹਮਣੇ ਇੱਕ ਚਿਲਮਿਲਾਉਂਦੀ ਹੋਈ ਰੋਸ਼ਨੀ ਦੀ ਗੇਂਦ ਨੂੰ ਚਮਕਦੇ ਹੋਏ ਦੇਖ ਪਾ ਰਹੀ ਸੀ। ਇੱਕ ਹਲਕੀ ਸਕੂਨਮਈ ਆਵਾਜ਼ ਨੇ ਖਾਮੋਸ਼ੀ ਨੂੰ ਤੋੜਿਆ।
4: ਕੀ ਹੋਇਆ ਬੇਟੀ, ਤੁਸੀਂ ਇੰਨਾ ਉਦਾਸ ਕਿਉਂ ਮਹਿਸੂਸ ਕਰ ਰਹੇ ਹੋ?
3: ਰੋਸ਼ਨੀ ਦੇ ਗੋਲੇ ਨੇ ਪੁੱਛਿਆ। ਸਿਮਰਨ ਨੇ ਸਮਝਾਇਆ,
2: ਵਾਹਿਗੁਰੂ ਜੀ, ਮੈਂ ਇਸ ਲਈ ਦੁਖੀ ਹਾਂ ਕਿ ਕੋਈ ਰੁੱਖ ਨਹੀਂ ਉੱਗ ਰਹੇ ਅਤੇ ਇਹ ਸਭ ਕੁਝ ਮਨੁੱਖਾਂ ਦੇ ਗਲਤ ਕੰਮਾਂ ਕਰਕੇ ਹੋ ਰਿਹਾ ਹੈ। ਸਾਡੀ ਇਸ ਪਿਆਰੀ ਧਰਤੀ ਮਾਂ ਤੇ ਹੁਣ ਕੁਝ ਹੀ ਰੁੱਖ ਬਚੇ ਹਨ। ਮੈਂ ਇਸ ਧਰਤੀ ਤੇ ਹੋਰ ਖੁਸ਼ੀਆਂ ਖੇੜੇ ਲੈ ਕੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹੀ ਤਰੀਕਾ ਹੈ ਆਪਣੀ ਇਸ ਪਿਆਰੀ ਧਰਤੀ ਦਾ ਸਨਮਾਨ ਕਰਨ ਦਾ?
4: ਭਾਈ ਕਨ੍ਹਈਆ ਜੀ ਨੂੰ ਆਪਣਾ ਆਦਰਸ਼ ਬਣਾਓ ਅਤੇ ਪਿਆਰ ਆਪਣੇ ਆਪ ਉੱਚੇਗਾ।
3: ਸਿਮਰਨ ਨੂੰ ਐਵੇਂ ਲੱਗਿਆ ਜਿਵੇਂ ਉਹ ਸੱਚ ਦੀ ਮੌਜੂਦਗੀ ਵਿੱਚ ਹੋਵੇ, ਪਰ ਉਸ ਨੂੰ ਉਸ ਸੁਨੇਹੇ ਦੀ ਸਮਝ ਨਹੀਂ ਲੱਗੀ।
2: ਪਰ ਭਾਈ ਕਨਈਆ ਜੀ ਕੌਣ ਹਨ?
3: ਵਾਹਿਗੁਰੂ ਜੀ ਨੇ ਜਵਾਬ ਦਿੱਤਾ,
5: ਭਾਈ ਕਨਈਆ ਜੀ ਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਹੈ।
3: ਫਿਰ ਵਾਹਿਗੁਰੂ ਜੀ ਨੇ ਸਿਮਰਨ ਨੂੰ ਕੁਝ ਅਜਿਹਾ ਦਿਖਾਇਆ ਜੋ ਇਤਿਹਾਸ ਵਿੱਚ ਵਾਪਰਿਆ ਸੀ। ਉਸ ਨੇ ਦੇਖਿਆ ਕਿ ਉੱਥੇ ਇੱਕ ਬਹੁਤ ਹੀ ਸਮਰਪਿਤ ਸਿੱਖ ਸਨ, ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ।
6: ਹੇ ਗੁਰੂ ਜੀ, ਮੈਂ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
3: ਉਸ ਦਾ ਨਾਮ ਸੀ ਕਨਹੀਆ।
6: ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।
3: ਆਪਣੀ ਦ੍ਰਿਸ਼ਟੀ ਵਿੱਚ ਸਿਮਰਨ ਨੇ ਦੇਖਿਆ ਕਿ ਕਿਵੇਂ ਇੱਕ ਫੌਜ ਗੁਰੂ ਜੀ ਦੇ ਸ਼ਹਿਰ ਆਨੰਦਪੁਰ ਸਾਹਿਬ ਤੇ ਹਮਲਾ ਬੋਲ ਰਹੀ ਸੀ। ਉਸ ਨੇ ਦੇਖਿਆ ਕਿ ਜੰਗ ਦੀ ਉਸ ਹਫੜਾ ਦਫੜੀ ਵਿੱਚ ਭਾਈ ਕਨਹੀਆ ਜੀ ਜ਼ਖਮੀ ਸਿੱਖਾਂ ਨੂੰ ਪਾਣੀ ਪਿਆ ਰਹੇ ਸਨ ਅਤੇ ਨਾਲ ਹੀ ਉਹਨਾਂ ਨੂੰ ਵੀ, ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ।
7: ਮੈਂ ਮਰ ਰਿਹਾ ਹਾਂ, ਮੈਨੂੰ ਪਾਣੀ ਦਿਓ, ਕਿਰਪਾ ਕਰਕੇ ਪਾਣੀ।
6: ਪਾਣੀ ਪੀਓ ਅਤੇ ਠੀਕ ਹੋ ਜਾਓ ਵੀਰ।
3: ਉਸ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਬਾਕੀ ਯੋਧੇ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਈ ਕਨਹੀਆ ਜੀ ਦੁਸ਼ਮਣ ਸਿਪਾਹੀਆਂ ਦੀ ਵੀ ਮਦਦ ਕਰ ਰਹੇ ਸਨ। ਇਹ ਚੰਗਾ ਕੰਮ ਲੱਗਦਾ ਹੈ, ਪਰ ਆਪਣੇ ਕੋਲ ਜ਼ਿਆਦਾ ਪਾਣੀ ਨਹੀਂ ਹੈ। ਮੈਨੂੰ ਲੱਗਦਾ ਇਹਨਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਜਦੋਂ ਭਾਈ ਕਨਹੀਆ ਜੀ ਗੁਰੂ ਸਾਹਿਬ ਦੇ ਸਨਮੁਖ ਸਨ ਤਾਂ ਉਹਨਾਂ ਨੇ ਇਹ ਸਭ ਦੇ ਸੱਚ ਹੋਣ ਬਾਰੇ ਪੁੱਛਿਆ ਕਿ ਉਹ ਸੱਚਮੁੱਚ ਦੁਸ਼ਮਣ ਦੀ ਮਦਦ ਕਰ ਰਹੇ ਸਨ, ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ। ਕੀ ਇਹ ਸੱਚ ਹੈ? ਫਿਰ ਸਿਮਰਨ ਨੇ ਕੁਝ ਅਜਿਹਾ ਦੇਖਿਆ ਜਿਸ ਨਾਲ ਉਸ ਨੂੰ ਕੁਝ ਨਿਵੇਕਲਾ ਮਹਿਸੂਸ ਹੋਇਆ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸ ਨੇ ਇੱਕ ਸੰਤ ਦੇ ਦਿਲ ਨੂੰ ਮਹਿਸੂਸ ਕੀਤਾ।
6: ਜੀ ਹਾਂ ਗੁਰੂ ਸਾਹਿਬ, ਇਹ ਜੋ ਕਹਿ ਰਹੇ ਨੇ ਉਹ ਸੱਚ ਹੈ। ਜਦੋਂ ਮੈਂ ਕਿਸੇ ਨੂੰ ਵੀ ਦੇਖਦਾ ਹਾਂ, ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ। ਮੈਨੂੰ ਸਾਰੀ ਮਨੁੱਖਤਾ ਵਿੱਚ ਸਿਰਫ ਰੱਬ ਹੀ ਦਿਸਦਾ ਹੈ। ਮੈਂ ਕਿਵੇਂ ਉਹਨਾਂ ਦੀ ਸੇਵਾ ਨਾ ਕਰਾਂ? ਮੈਂ ਤਾਂ ਸਿਰਫ ਤੁਹਾਡੀ ਸੇਵਾ ਹੀ ਕਰ ਰਿਹਾ ਹੁੰਦਾ ਹਾਂ ਗੁਰੂ ਸਾਹਿਬ।
3: ਗੁਰੂ ਸਾਹਿਬ ਦੇ ਇਸ ਸੰਤਮਈ ਮਨੁੱਖ ਨੂੰ ਸੁਣ ਕੇ ਸਿਮਰਨ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਇਹ ਦੇਖਣਾ ਕਿੰਨਾ ਸੋਹਣਾ ਸੀ ਕਿ ਕਿਵੇਂ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨਾਲ ਪਿਆਰ ਕੀਤਾ। ਗੁਰੂ ਜੀ ਨੇ ਹਾਮੀ ਭਰੀ। ਉਹਨਾਂ ਨੇ ਭਾਈ ਕਨਹੀਆ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਈ ਕਨਹੀਆ ਜੀ, ਤੁਸੀਂ ਜੋ ਕੀਤਾ ਬੜਾ ਹੀ ਚੰਗਾ ਕੀਤਾ। ਤੁਸੀਂ ਗੁਰਬਾਣੀ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ। ਅਤੇ ਗੁਰੂ ਜੀ ਨੇ ਭਾਈ ਕਨਹੀਆ ਜੀ ਨੂੰ ਇੱਕ ਦਵਾਈ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਦਵਾਈ ਦੀ ਮਦਦ ਨਾਲ ਜ਼ਖਮੀਆਂ ਦੀ ਸੇਵਾ ਕਰੋ।
6: ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਜੀ, ਅਤੇ ਤੁਹਾਡੇ ਚਰਨ ਕਮਲਾਂ 'ਚ ਆਪਣਾ ਸੀਸ ਨਿਭਾਉਂਦਾ ਹਾਂ।
3: ਜਿਵੇਂ ਹੀ ਸਿਮਰਨ ਦੀ ਅੱਖ 'ਚੋਂ ਇੱਕ ਹੰਝੂ ਡਿੱਗਿਆ ਤਾਂ ਉਸ ਨੂੰ ਇਹ ਸਮਝ ਲੱਗੀ ਕਿ ਜਦੋਂ ਅਸੀਂ ਰੱਬ ਕੋਲ ਜਾਂਦੇ ਹਾਂ ਤਾਂ ਅਸੀਂ ਸਾਰਿਆਂ ਨੂੰ ਇੱਕ ਵਜੋਂ ਦੇਖਦੇ ਹਾਂ।
2: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
3: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
2: ਜਿਵੇਂ ਭਾਈ ਕਨਹੀਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
4: ਦੁਬਾਰਾ ਬੋਲੋ।
2: ਜਿਵੇਂ ਭਾਈ ਕਨਹੀਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ, ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
4: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
3: ਇੱਕ ਵਾਰ ਫੇਰ ਰੋਸ਼ਨੀ ਚਮਕੀ। ਸਿਮਰਨ ਨੇ ਆਪਣੀਆਂ ਅੱਖਾਂ ਖੋਲੀਆਂ।
2: ਵਾਹ!
3: ਉਸ ਪਲ ਵਿੱਚ ਉਸ ਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸ ਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈ ਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ।
2: ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ।
6: ਤੁਸੀਂ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ।
2: फिर वाहिगुरु जी ने कहा कि प्यार जरूर उपजेगा, इस करके मेनू सिर्फ रुख लगाउणे ने अते ये महसूस करना है कि असि सारे एक हां अते मंत्र नु जपना है।
3: ओ उसे समय बाजार गए अते कुछ रुखां दे बीज खरीद ले आए, फिर उन्हां नु बीजण लई ओ घर वापस आ गए। पूरा समा ओ जिन्ना हो सकिया उस मंत्र नु दोहराउंदी रही।
2: जिवें भाई कन्हैया जी एक ओंकार नु देखदे सन, उवें ही मैं सारिया विच एक नु वेखांगी। धन वाहिगुरु। ਜਿਵੇਂ ਭਾਈ ਕਨਈਆ ਜੀ ਇੱਕ ਓਂਕਾਰ ਨੂੰ ਦੇਖਦੇ ਸਨ, ਉਵੇਂ ਹੀ ਮੈਂ ਸਾਰਿਆਂ ਵਿੱਚ ਨੂੰ ਵੇਖਾਂਗੀ।
3: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
8: ਹੈ ਇਹ ਕੀ, ਇਹ ਰੁੱਖ ਕਿੱਥੋਂ ਆ ਗਏ?
2: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
3: ਇਹ ਚਮਤਕਾਰ ਸੀ, ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
8: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਜੇ ਬੀਜ ਬੀਜੇ ਸਨ।
2: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
3: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
9: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
2: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
3: ਤਾਂ ਦੁਨੀਆਂ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਨ੍ਹਾਂ ਨੇ ਭਾਈ ਕਨਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ, ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਨ੍ਹਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।
10: So do I see the one and all. Dhan Waheguru.
11: Jidda Pai Kanaiya Ji Samjan Ikke Onkar Ohi Nazar Nal Dekha Main Sarya Nu Iksar.
12: Zheng Ru Pai Kanaiya Kan Dao Ikonka Iyang Wai Kan Dao Liban Dhan Waheguru.
13: Como Pai Kanaiya Vea Ikonkar, Yo También Veo Al Uno En Todos. Dhan Waheguru.
14: Como Pai Kanaiya Puat Ikonkar, Yo Veo Si Le Uno En Tu.
3: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
2: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
3: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ, ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ।
2: ਇਹ ਕੰਮ ਕਰ ਰਿਹਾ ਹੈ।
3: ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ। ਲੋਕ ਖੁਸ਼ ਅਤੇ ਆਨੰਦਦਾਇਕ ਹੋ ਗਏ ਅਤੇ ਇਸ ਸਭ ਲਈ ਉਸ ਇੱਕ ਰੱਬ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।
15: ਇਹ ਤਾਂ ਬਹੁਤ ਹੀ ਸਿੱਖਿਆ ਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।